0: ਕੰਮਾਂ ਤੇ ਮਿਨਾ ਕਰੀ ਕਰੇ ਤੋ ਆਪਣੇ ਉਹ ਵੀ ਪਤੋ ਚਲ ਜਾਵੇ ਕਿ ਇਵੇਂ ਮਿਲਾਵਟ ਹੈ ਜਾਂ ਨਹੀਂ, ਕਿਉਂਕਿ ਉਹ ਇਨ ਤਰੀਕਾ ਭੱਟੀ ਮੇ ਤਪਾਇਆ ਕਰੇ ਜੋ ਸੋਨਾ ਦੀ ਸ਼ੁੱਧਤਾ ਨੂੰ ਵੀ ਪਤੋ ਚਾਲਿਆ ਕਰੇ।
1: ਅੱਛਾ, ਤਾਂ ਕੋਈ ਬਾਤ ਨਹੀਂ, ਆਪਾਂ ਧਿਆਨ ਰੱਖ ਆ ਗਏ ਕਿ ਕਿਨ ਤਰੀਕਾ ਸੋਨਾ ਸ਼ੁੱਧ ਹੈ ਜਾਂ ਨਕਲੀ ਹੈ।

0: ਸਾਖੀਰਾਂ ਅਲੱਗੋ ਅਲੱਗ ਫਰਮਾਇਸ਼ਾਂ ਆਪਾਂ ਤਾਈਂ ਫੂਕਦੀ ਹੋ ਰਹੀ ਹੈ। ਆ ਅਗਲੀ ਫਰਮਾਇਸ਼ ਆਪਾਂ ਨੇ ਲਿਖ ਭੇਜੀ ਹੈ ਸ਼ਿਵ ਕਲੋਨੀ ਚਾਂਦਨਾ ਬਾਖਰ ਜੋਧਪੁਰ ਤੋਂ। ਭੇਜਣ ਵਾਲਾ ਰੇਡੀਓ ਸਰੋਤਾ ਹੈ ਦੀਪਕ ਪਵਾਰ, ਨਿਰਮਲਾ ਪਵਾਰ, ਮੋਹਰਾ, ਨੇਹਾ, ਕਿਰਨ, ਦੀਕਸ਼ਾ ਔਰ ਦਕਸ਼ ਪਵਾਰ। ਇਹਨੇ ਸਾਥ ਹੀ ਗਾਂਵ ਦੁੰਦਾੜਾ ਸੂ ਆਪਾਂ ਸਾਥੇ ਜੁੜਿਆ ਹੈ ਅਲਾਦੀਨ ਦੁੰਦਾੜਵੀ। ਨਾਂਦੜੀ ਜੋਧਪੁਰ ਤੋਂ ਆਪਾਂ ਸਾਥੇ ਜੁੜਿਆ ਹੈ ਚੇਤਨ ਸੋਨੀ।
1: ਗਾਓਂ ਪੱਲੇ ਸੋ ਫਰਮਾਇਸ਼ ਲਿਖਣ ਭੇਜੀ ਹੈ ਗੁਲਾਬ, ਦੀਪਕ ਔਰ ਸੁਰਿੰਦਰ ਚੌਹਾਨ।
0: ਜਲਾਲਾਬਾਦ ਵੈਸਟ ਤੋਂ ਆਪਾਂ ਸਾਥੇ ਜੁੜਿਆ ਹੈ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਕਸ਼ਨੀ ਔਰ ਨਿਮਿਤ ਆਹੂਜਾ।
1: ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਲਿਖਣ ਭੇਜੀ ਹੈ ਯਸਮੀਤ, ਨਿਰੰਜਨ, ਸੌਮਿਆ ਔਰ ਅਵਿਰਲ।